0: Gasolina and Radiation, the number one station for the Asian invasion. Let me hit you with a track that calls out to my nephew Rohan. I remember interviewing Nutty P on the show, years ago, when I was interviewed Sigma Hoon on the show. Very, very, very awesome dude, But the sick comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਆਪਾਂ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਦੁੱਲੇ ਖੂਨ ਵਾਲਾ ਪਿਆਰ ਤੇ ਸਤਿਗੁਰੂ ਦੇ ਸਿੱਖ ਫੇਰ ਤਾਂ ਬਾਣੀ ਪੜੋ ਤੇ ਕਰੜਾ ਪ੍ਰਚਾਰ ਕਰੋ ਡਟ ਕੇ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫੇਰ ਮੈਂ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

0: Oi, ਮੈਨੂੰ ਭੁੱਖ ਲੱਗੀ ਆ।
1: ਓ ਕੀ ਖਾਣਾ? ਸ਼ਿਆਗੀ ਸਲਾਈਫ ਯੂ ਗੋਟ ਯਰ ਓਨ ਆਰਮਸ ਐਂਡ ਲੈਗਸ ਯੂ ਨਾਓ।
0: ਵਿਲ ਸਮਵਨ ਪਲੀਜ਼ ਥਰੋ ਦ ਗੋਡੀ ਆਊਟ।
2: ਓਲਵੇਸ ਡੂ ਦ ਵਰਕ ਆਫ ਦ ਸੋਲ। ਡੂ ਦ ਵਰਕ ਆਫ ਦ ਸੋਲ ਮੈਨ। ਇਟਸ ਇੰਪੋਰਟੈਂਟ ਟੂ ਡੂ ਦੈਟ। ਡੂ ਦ ਵਰਕ ਆਫ ਦ ਸੋਲ। ਬੀ ਹੈਪੀ, ਬੀ ਫੁਲੀ ਚਾਰਜਡ। 2 hours 43 minutes doing okay. Not doing okay. Actually, I want to put this down to one of the worst shows that I've presented in a while. How about that, man? I don't know what you're saying about messages coming in saying, oh, it sounds all right, you're doing good, Dav, and all the rest of that. But no, I know me. I know my personality. I know how I am, yeah, so I know how I do stuff, so.
3: Radiation.
4: Anybody in here right now with tape decks, turn them on and put them on record. I'll give you a second.

0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Navan Sandune, JB Senge. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be a thing about CEOs and their journeys and the rest of that. So I need to read the books that sit on the bookshelf. Yeah, let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Pretty Long, Jat De Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ

0: ਅਮਲੀਆਂ ਦਾ ਰਾਜ ਚੱਲੇ.
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ, ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ. ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ. ਬਟ ਯੇ ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਦਾਨਾ ਦਿਸ ਡਾਇਲੌਗ ਚੈੱਕ ਇਟ ਆਊਟ.
2: ਹਾਰਰ ਔਰ ਸਸਪੈਂਸ ਕਾ ਬਾਦਸ਼ਾਹ ਹਿਚਕੌਕ ਕਾ ਨਾਮ ਤੋ ਤੁਮ ਸੁਨਾ ਹੀ ਹੋਗੇ.
3: ਹਾਂ ਸੁਨਾ.
2: ਗੁੱਡ ਗੁੱਡ ਭਾਈ ਉਸਕਾ ਦੂਰ ਕਾ ਰਿਲੇਟਿਵ ਹੈ ਹਿਚਕੌਕ, ਯੂ ਨੋ ਹਿਚਕੌਕ ਹਿਚਕੌਕ.
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radios reaching out to different labels and everything, man. What the hell? And now it's different, isn't it? So yeah, this is... Yeah, man. Let's do it. One call away, Argent Delon. I'm pretty sure that is Jazzy B... Yeah, Jazzy B and Mercy's on this one, man. Let's go.
4: Radiation, the number one station for the Asian invasion.

0: Radiation, the number one station for the Boggle, for the Asian. Boggle Asian.
1: I've given verdicts in over 200 cases, Joseph. I've never seen people so involved in a case before.
2: It's a religion which keeps them united, I say.
1: It also divides them. How else have we ruled over them for so long?
3: ਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾਂਦਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਗ ਢਿੱਡ ਵਿੱਚ ਡੁੱਲ ਚੁੱਕਿਆ
5: ਯਾਰ ਹੁਣੇ ਦੁਨੀਆਂ

0: Because everything has been weaponized to work against you and God's truth. Education, entertainment, and economics. You're a slave to each one.
1: Radiation.
2: What is happening, people? You're listening to Rajiv B, Mr. B Famous on Radiation, the number one station.
3: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
4: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
5: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
3: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜ ਕਰ ਚਿਪਸ ਚੱਬੀ ਜਾਂਦੀ ਆ
5: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
6: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
1: Radiation, the number one station for the Bagel Asian.
7: 2.5 million years late, but still.
8: Originally, the show was supposed to start, yeah. 10 a.m. in the morning. The tiredness in my body, the exhaustion. I am exhausted and I can't even put it into words how exhausted I am. So when I sleep, I'm dead to the world. But that's down to my own dumbness, yeah, in life, yeah. No, I'm not a shrabi. No, I'm not a kebabi. But good morning, Bekaji. Amen. Are you okay? Brother Sean, Brother Errol, Adrian, aka Vaughn, aka Ralphius, proud sponsor for the show by trying to give me cakes to get me even fatter, sugar rush to keep me going, feeling good, feeling powerful, doing the show right about now. Welcome to me, Dav, rhymes with Chav, on Radiation, the number one station for the Asian invasion. Let's kick off the show with the first track by Kulwinder Dillon. Kalibandra Tello, Pav Kidna, the two Pavs, Kali Kithimil.
1: Radiation, the number one station for the Bagel Asian.

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀਗੇ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ। ਉਹਨਾਂ ਨੇ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਾਣੀ ਐਮ ਸੀ, ਹੋਪ ਯੂ ਗੁੱਡ ਬ੍ਰੋ, 1984, ਸੋ ਦ ਟ੍ਰੈਕ ਇਜ਼ ਦ ਪਲੇ ਆਊਟ ਇਨ ਦ ਕਾਰ, ਯਾ, ਦ ਲਵ ਟ੍ਰੈਕ ਬਾਈ ਪਲੇਅਰਸ ਲੈਬ, ਦਿਸ ਇਜ਼ ਵੈਡੀਆ, ਆਈ ਲਵ ਵੈਡੀਆ, ਚੈੱਕ ਇਟ ਆਊਟ। Today's lab featuring Abhilasha, Jasper Nesser and Onkar Sumal. Here we go.
2: Radiation, the number one station for the Pagal Asian.

0: They're afraid of love. Because love makes a world they can't control. And it's a world worth taking risks for, isn't it?
1: Thanks for that.
2: You didn't need my help. I'll bet you can do magic, can't you?
1: Can't do much of anything, really.
2: That's not true. You're more powerful than you know.
3: Radiation.
4: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
5: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
6: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
4: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕਰ ਚਿਪਸ ਚੱਬੀ ਜਾਂਦੀ ਆ
6: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
7: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys of Soho Road compel you. Pearly uncles with x-ray glasses compel you. To leave this girl's forsaken body so she's free to dress sensibly and dance to proper music on
3: Radiation, the number one station for the Bargle Asian. Bargle Asian.
8: Hi, yeah, I just left the date, and I don't know, am I asking for too much? Like, this guy was really cute, and he was a musician.